0: ਕਾਰਨ ਨਰਮ ਚਮਕ ਐਂ ਸਾਫ ਜਲਦ ਰੁਗੋ ਇੱਕ ਕ੍ਰੀਮ ਜੀ ਦੂਰੀ ਤੇ ਪੇਸ਼ ਆਹੇ ਹੇਮੇ ਨੇਚਰਲਸ ਜੀ ਡਾਇਮੰਡ ਗਲੋ ਬਿਊਟੀ ਕ੍ਰੀਮ ਜਿਹ ਮੇ ਸ਼ਾਮਿਲ ਆਹੇ SPF 30 ਸਿਜ ਜੀ ਨੁਕਸਾਨਕਾਰ ਕਿਰਣਨ ਖਾ ਬਚਾ ਲਾਏ ਕੋਜਿਕ ਐਸਿਡ ਐਂ ਜਲਦ ਮਾ ਦਾਗ ਧੱਪਾ ਨਿਸ਼ਾਨਾਤ ਖਤਮ ਕਰਨ ਲਾਏ ਵਿਟਾਮਿਨ ਸੀ ਗਲੂਟਾਥਾਇਓਨ ਐਂ ਆਰਬੂਟਿਨ ਜੇਕੇ ਡੀਐਨ ਤਵਾਂ ਜੇ ਚਿਹਰੇ ਕੇ ਕੁਦਰਤੀ ਸਾਫ ਐਂ ਚਮਕਦਾਰ ਗਲੋ ਰੋਜ਼ਾਨਾ ਇਸਤੇਮਾਲ ਕਰਿਓ ਹੇਮੇ ਨੇਚਰਲਸ ਡਾਇਮੰਡ ਗਲੋ ਬਿਊਟੀ ਕ੍ਰੀਮ ਐਂ ਹਾਸਲ ਕਰਿਓ ਨੋ ਗਲੋ ਨੋ ਇਤਮਾਦ ਹਰ ਦਿਨ ਹੁਜੇ ਇੱਕ ਨੋ ਗਲੋ ਇੱਕ ਨੋ ਕੰਫੀਡੈਂਸ ਹੇਮੇ ਨੇਚਰਲਸ ਡਾਇਮੰਡ ਗਲੋ ਬਿਊਟੀ ਕ੍ਰੀਮ
1: جی دوستو ہیمے بیوٹی شو میں شمن میرالی کی آواز میں تمام پیارو گانو اما بدھو امید آئے تا کے پسند آیا ہوں سو لیٹ سی اگتے تاج لائے اما وٹے تمام پیارا پیارا گانا اتو مزو تھی ویڈیو ہے تھدی تھدی مند میں باقاعدہ طور سے تھدڑی تھدڑی ہوا ہلی رہی ہیں امید آئے تمام مچ باری کرے ان جا جکے تمام گھنی احتیاط کرنا ہوں ان مند جا ٹھیک ہے سو اواں کی خبر ہے دوستو تو پروگرام میں سنیا بدائی تو کہڑے گانے کی میوزک ہے ٹھیک ہے بدھو سب اور سام